0: سامعین، خونتون سنده به هر سعی محمد جمعن دیالت جه حضرت خواجه غلام فرید در صوفیانه کلام. سامعین، اون سمعت فرما و محترمه پریتم چاولا کولون اونه دی هیک کهانی.
1: میری کهانی دا نا ہے بلیکھا. عجیب سرکاری دفتر اچ نوکری کرندائی. ریٹائر تھی ہونے چا جے دو سال بھئی راندے آنس. پر اندہ اتھا ہاں نہیں پندا. بھئی کم کرندو دل ناس کرندا. ਉਹ ਮੂੰਜ ਮੂੰਜ ਰਾਵਣ ਲੱਗ ਪਿਆ ਏ ਉਹਦੀ ਤ੍ਰਿਮਤ ਪ੍ਰੇਮਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਕੋਈ ਢਿੱਲੀ ਢਿੱਲੀ ਰਾਵਣ ਲੱਗ ਪਈ ਆਈ ਗੋਡਿਆਂ 'ਚ ਬਹੁ ਮੁੰਦਾ ਦਰਦ ਰਹਿੰਦਾ ਡੀਂ ਪੀਂ ਦਰਦ ਵੱਧਦਾ ਵੇਂਦਾ ਇੱਤੀ ਵੱਧ ਗਿਆ ਜੋ ਨਾ ਤਾਂ ਉੱਠੀ ਸਕਦੀ ਆਈ ਅਤੇ ਨਾ ਬਾਹ ਸਕਦੀ ਆਈ ਘਰ ਦਾ ਕੰਮ ਕਾਰ ਬਈ ਨਾਸ ਥੀਂਦਾ ਕੋਲੋਂ ਆਪਣੇ ਪੁੱਤਰ ਦੀਪਕ ਦੇ ਵਿਛੋੜੇ ਕਾਰਨ ਦੁਹਾਈਂ ਦੋ ਮੁੰਜ ਮਾਰ ਗਏ ਉਹਨੇ ਵੱਖਰੀ ਵੱਖਰੀ ਰਾਹ ਕੇ ਪ੍ਰੇਮਾਂ ਦੇ ਹਾਂ ਨੂੰ ਕੋਈ ਥੀਂਦਾ ਰੋਣ ਲੱਗ ਪਾਉਂਦੀ ਆਈ ਕੱਢਾਂ ਕੱਢਾਂ ਤਾਂ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਵੇ ਦੀਪਕ ਦੋ ਅਮਰੀਕਾ ਪੜ੍ਹਨ ਵਾਸਤੇ ਭੇਜਿਆ ਏ ਅਤੇ ਪੜ੍ਹਾਈ ਖਤਮ ਥੀਂਦੇ ਉਕੂ ਵਾਪਸ ਆਉਣ ਵਾਸਤੇ ਆਖਿਆ ਏ ਨਲਾਇਕ ਉਹ ਨੌਕਰੀ ਕਰਨ ਵਾਸਤੇ ਤਾਂ ਨਾ ਹੀ ਆਖਿਆ ਇਹ ਠੰਡਾ ਸਾਹ ਭਰਿਓਸ ਭਲਾ ਆਪਣੇ ਗੋਡਿਆਂ ਉੱਤੇ ਹੱਥ ਰੱਖ ਕੇ ਉੱਠੀ ਪਈ ਅਤੇ ਵੱਧ ਆਪਣੇ ਘਰ ਦਾ ਕੰਮ ਕਾਰ ਕਰਨ ਲੱਗ ਪਈ ਕਿਉਂ ਜੋ ਇਹ ਕਿਤੇ ਬੰਦਾ ਹੱਬ ਕੁਝ ਭੁੱਲ ਜਾਂਦਾ ਏ ਥੋੜ੍ਹਾ ਸੌਖਾ ਥੀ ਜਾਂਦਾ ਏ ਫੁਰਸਤ ਹੀ ਤਾਂ ਬੰਦਾ ਹਰ ਲਈ ਸੁਚੇਂਦਾ ਰਹਿੰਦਾ ਏ ਦੀਪਕ ਪੜ੍ਹਾਈ 'ਚ ਹੁਸ਼ਿਆਰ ਆਈ ਉਹ ਐੱਮ ਏ ਦਾ ਇਮਤਿਹਾਨ ਪੂਰੀ ਯੂਨੀਵਰਸਿਟੀ 'ਚੋਂ ਪਹਿਲੇ ਨੰਬਰ 'ਤੇ ਪਾਸ ਕੀਤਾ ਦੀਪਕ ਦੀ ਸ਼ਾਨਦਾਰ ਕਾਮਯਾਬੀ ਦੇਖ ਉਹਦੇ ਮਾਪਿਓ ਬਹੁ ਖੁਸ਼ ਥੀ ਗਏ ਉਹਨਾਂ ਸੋਚਿਆ ਦੀਪਕ ਪੜ੍ਹਾਈ 'ਚ ਹੁਸ਼ਿਆਰ ਏ ਉਹਨੂੰ ਅੱਗੋਂ ਪੜ੍ਹਾਈ ਵਾਸਤੇ ਅਮਰੀਕਾ ਭੇਜਣਾ ਚਾਹੀਦਾ ਏ ਬਲੋੜਾ ਮਿਹਨਤੀ ਏ ਹੁਣ ਹਾਰ ਏ ਇਹ ਕਿਤੇ ਉਹਨੂੰ ਪੈਸੇ ਦੀ ਸਰਕਾਰੀ ਮਦਦ ਵੀ ਮਿਲ ਰਹੀ ਸੀ ਇਹ ਸੋਚ ਕੇ ਉਹਨਾਂ ਦੀਪਕ ਤੋਂ ਅਮਰੀਕਾ ਭੇਜਣ ਦਾ ਫੈਸਲਾ ਕੀਤਾ ਦੀਪਕ ਦੀ ਵੀ ਯਾ ਮਰਜ਼ੀ ਆਸ ਉੱਥੇ ਵੰਜਣਾ ਚਾਹੁੰਦਾ ਏ ਦੀਪਕ ਨੇ ਐੱਮ ਬੀ ਏ ਕਰਨ ਵਾਸਤੇ ਅਮਰੀਕਾ ਅਰਜ਼ੀਆਂ ਭੇਜ ਦਿੱਤੋਨਸ ਉੱਥੋਂ ਦੀ ਇੱਕ ਯੂਨੀਵਰਸਿਟੀ ਕਣੇ ਉਹਦੀ ਅਰਜ਼ੀ ਦੀ ਮਨਜ਼ੂਰੀ ਆ ਗਈ ਸਾਰੇ ਖੁਸ਼ ਥੀ ਗਏ ਪਰ ਵੰਜਣ ਲਈ ਹੱਬੋ ਚਣੇ ਉਦਾਸ ਥੀ ਗਏ ਉਹਦੀ ਮਾਂ ਦੀਆਂ ਅੱਖਾਂ 'ਚੋਂ ਹੰਝੂ ਤ੍ਰਿਮਣ ਲੱਗ ਪਏ ਦੀਪਕ ਨੇ ਰੁਕਸਕ ਥੀਵਨ ਕਣੇ ਪਹਿਲੋਂ ਮਾਪਿਓ ਦੇ ਪੈਰਾਂ ਤੋਂ ਹੱਥ ਲਾਇਆ ਆਸ਼ੀਰਵਾਦ ਕੀ ਦੋਸ ਮਾਂ ਨੇ ਉਹਦੇ ਸਿਰ 'ਤੇ ਹੱਥ ਫੇਰੇ ਉਸ ਅਤੇ ਉਹ ਲੱਗਾ ਗਿਆ ਉੱਥੋਂ ਵੰਝ ਕੇ ਦੀਪਕ ਨੇ ਬਹੁ ਮਿਹਨਤ ਕੀਤੀ ਆਪਣੇ ਗੁਣਾਂ ਕੀਤੇ ਉਹ ਯੂਨੀਵਰਸਿਟੀ 'ਚ ਹਰ ਕਹਿੰਦੇ ਹਾਂ 'ਚ ਵੜ ਗਿਆ ਉਹ ਕਣੇ ਸਾਰੇ ਖੁਸ਼ ਹਨ ਅਤੇ ਉਹਦੀ ਤਾਰੀਫ ਕਰਦੇ ਹਨ ਯੂਨੀਵਰਸਿਟੀ 'ਚ ਉਹਦਾ ਹੀ ਬਲੋੜੀ ਰਸ਼ਮੀ ਨਾਲ ਮੇਲ ਥੀ ਗਿਆ ਜੋ ਉੱਥੇ ਹੀ ਆਪਣੇ ਪ੍ਰੋਜੈਕਟ ਦੀ ਰਿਪੋਰਟ ਪਈ ਤਿਆਰ ਕਰਦੀ ਆਈ ਦੋਵੇਂ ਹੀ ਇੱਕ ਦੂਜੇ ਤੋਂ ਦੇਖ ਕੇ ਮੁਸਕਰਾ ਪੀਏ ਰਸ਼ਮੀ ਦੀਪਕ ਦੇ ਗੁਣਾਂ ਅਤੇ ਸ਼ਖਸੀਅਤ ਬਾਰੇ ਤਾਂ ਪਹਿਲਾਂ ਵੀ ਸੁਣ ਚੁੱਕੀ ਆਈ ਪਰ ਆਹਮਣ ਸਾਹਮਣੇ ਮੇਲ ਪਹਿਲੀ ਵਾਰੀ ਥੀ ਆਉਣੇ ਰਸ਼ਮੀ ਬਹੁ ਸੋਹਣੀ ਸ਼ੁਕੀਨ ਅਤੇ ਖੁਸ਼ ਮਿਜ਼ਾਜ ਬਲੋੜੀ ਆਈ ਸਰੀਰ ਉਹਦਾ ਕੋਮਲ ਅਤੇ ਸੁਡੋਲ ਆਈ ਅਕਸਰ ਉਹ ਦੋਵੇਂ ਮਿਲਦੇ ਰਹਿੰਦੇ ਦੋਵੇਂ ਆਪਣੇ ਆਪਣੇ ਵਿਸ਼ੇ ਬਾਰੇ ਚਰਚਾ ਕਰਦੇ ਅਤੇ ਆਪਣੀਆਂ ਆਪਣੀਆਂ ਸਮੱਸਿਆਵਾਂ ਦਾ ਹੱਲ ਦਿੰਦੇ ਰਸ਼ਮੀ ਦਾ ਟੱਬਰ ਅਮਰੀਕਾ 'ਚ ਆਬਾਦ ਆਈ ਅਤੇ ਕਿਤੀ ਸਾਲਾਂ ਤੋਂ ਉਹ ਉੱਥੇ ਹੀ ਰਹਿੰਦੇ ਹਨ ਦੀਪਕ ਅਮਰੀਕਾ ਦੀ ਕਈ ਕੰਪਨੀ ਤੋਂ ਆਪਣਾ ਪ੍ਰੋਜੈਕਟ ਦੇ ਕੇ ਉੱਥੋਂ ਦੀਆਂ ਕੰਪਨੀਆਂ ਬਾਰੇ ਜਾਣਕਾਰੀ ਗਿਣਨਾ ਚਾਹੁੰਦਾ ਏ ਰਸ਼ਮੀ ਨੇ ਉਹਦੀ ਇਹ ਕੰਮ 'ਚ ਪੂਰੀ ਮਦਦ ਕੀਤੀ ਉਹ ਆਪਣੇ ਜਾਣਨ ਵਾਲਿਆਂ ਕੋਲ ਮਿਲੀ ਉਹ ਲੋਕਾਂ ਕੋਲੇ ਦੀਪਕ ਦੀ ਸਿਫਾਰਿਸ਼ ਕੀਤੀ ਦੀਪਕ ਦੀ ਯੋਗਤਾ ਅਤੇ ਰਸ਼ਮੀ ਦੀ ਸਿਫਾਰਿਸ਼ ਕੀਤੇ ਇੱਕ ਕੰਪਨੀ ਨੇ ਦੀਪਕ ਨੂੰ ਪ੍ਰੋਜੈਕਟ ਦੀ ਇਜਾਜ਼ਤ ਦੇ ਦਿੱਤੀ ਦੀਪਕ ਅਤੇ ਰਸ਼ਮੀ ਦਾ ਮੇਲ ਜੋਲ ਵੱਧਦਾ ਗਿਆ ਬਹੁਤ ਸਾਰਾ ਵਕਤ ਉਹ ਇਕੱਠੇ ਰਹਿੰਦੇ ਹਨ ਘੁੰਮਦੇ ਫਿਰਦੇ ਪਾਰਟੀਆਂ ਜਾਂ ਬਈ ਕਿੱਥਾਂ ਵੀ ਵੰਜਣਾ ਹੋਵੇ ਇਕੱਠੇ ਵਹਿੰਦੇ ਦੋਵੇਂ ਹੀ ਦੂਜੇ ਤੋਂ ਦਿਲੋਂ ਪਿਆਰ ਕਰਦੇ ਹਨ ਦੀਪਕ ਦੋ ਉੱਥੋਂ ਦਾ ਜੀਵਨ ਸੰਗੀਤ ਵਾਹਵਣ ਖਲੋਵਣ ਰੰਗ ਢੰਗ ਸਭ ਕੁਝ ਅੱਛਾ ਲੱਗਦਾ ਏ ਉੱਥੋਂ ਦੀ

ਕੋ ਭਾ ਗਈ। ਉਹ ਉੱਥੇ ਹੀ ਨੌਕਰੀ ਕਰਨ ਲੱਗ ਪਿਆ। ਰਸ਼ਮੀ ਨਾਲ ਕਾਜ ਜਾ ਕੀਤਾ ਉਸ, ਅਤੇ ਇਹ ਕੀਤੇ ਉਹਨੂੰ ਉੱਥੋਂ ਦਾ ਸਥਾਈ ਵੀਜ਼ਾ ਮਿਲ ਗਿਆ ਅਤੇ ਉਹ ਅਮਰੀਕਾ ਦਾ ਨਾਗਰਿਕ ਬਣ ਗਿਆ। ਦੀਪਕ ਆਪਣੀ ਨੌਕਰੀ ਦੀ ਖਬਰ ਤਾਂ ਮਾਪੇ ਤੋਂ ਭੇਜ ਦਿੱਤੀ, ਭਲਾ ਕਾਜ ਦਾ ਕੁਛ ਨਾ ਲਿਖਿਓ ਉਸ। ਦੀਪਕ ਅਤੇ ਰਸ਼ਮੀ ਕਾਜ ਕਰਕੇ ਬਹੁਤ ਖੁਸ਼ ਹਨ, ਇੱਕ ਦੋਵੇਂ ਇੱਕ ਦੂਜੇ ਦੇ ਪਿਆਰ ਹੀ ਫਿੱਟ ਗਏ। ਰਸ਼ਮੀ ਦਾ ਦੀਪਕ ਮਤੋਂ ਉਂਢੋਲਾ ਹਾਂ ਨਾ ਸੁਣਦਾ, ਉਹਦੇ ਹਾਂ ਕੋਈ ਥੀਂਦਾ, ਇੱਕ ਦੂਜੇ 'ਤੇ ਝਾਰ ਝਾਰ ਵਹਿੰਦੇ ਹਨ, ਨਹੀਂ ਪੈਸਾ ਕਮਾਉਣ 'ਚ ਲੱਗ ਪਈਏ। ਚੜ੍ਹਦੀ ਜਵਾਨੀ 'ਚ ਬੰਨੇ ਦੇ ਪੇੜ ਡਾਕ 'ਤੇ ਨਹੀਂ ਲੱਗਦੇ, ਬੰਦਾ ਸੋਚਿੰਦਾ ਹੈ ਕਿ ਉਹ ਇਹ ਜੀਵਨ ਦੇ ਖੁਸ਼ੀਆਂ ਅਤੇ ਸੁੱਖ ਭੋਗਣ ਵਾਸਤੇ ਮਿਲਿਆ ਹੈ, ਅਤੇ ਸਾਰੇ ਸੁੱਖ ਅਤੇ ਖੁਸ਼ੀਆਂ ਸਿਰਫ ਪੈਸੇ ਨਾਲ ਹੀ ਮਿਲਦੇ ਹਨ। ਪੈਸੇ ਨਾਲ ਬੰਦਾ ਬਹੁਤ ਮਹਿੰਗੀਆਂ ਮਹਿੰਗੀਆਂ ਸ਼ੀਆਂ ਗਿਣ ਕੇ ਸੁਖੀ ਥੀ ਜਾਂਦਾ ਹੈ। ਪਹਿਲੂ ਪਹਿਲੂ ਤਾਂ ਦੋਵੇਂ ਬਹੁਤ ਪਿਆਰ ਨਾਲ ਰਹਿੰਦੇ ਹਨ, ਇੱਕ ਦੂਜੇ 'ਤੇ ਝਾੜ ਝਾੜ ਦਿੰਦੇ ਹਨ, ਮੁੰਡੋ ਲਾਨ ਨਾਨ ਵਿਛੜਦੇ, ਦੋਹੀਂ ਦੇ ਹਾਂ ਦਾ ਕੋਈ ਥੀਂਦਾ ਹੀ। ਉਹਨਾਂ ਦੀਆਂ ਇੱਛਾਵਾਂ ਕਲਪਨਾਵਾਂ ਸਾਂਝੀਆਂ ਹਨ, ਦੁੱਖ ਸੁੱਖ ਸਾਂਝੀਆਂ ਨੇ। ਇਹ ਵਕਤ ਸੋਹਣਾ ਗੁਜ਼ਰਦਾ ਗਿਆ, ਪੈਸਾ ਉਹਨਾਂ ਕੋਲ ਬਹੁਤ ਸਾਰਾ ਥੀ ਗਿਆ, ਬਹੁਤ ਸ਼ਿਕਾਰ ਥੀ ਗਏ, ਪਰ ਹੌਲੇ ਹੌਲੇ ਉਹਨਾਂ ਦੇ ਦਿਲ ਵਿੱਚ ਇੱਕ ਦਰਾੜ ਆ ਗਈ। ਉਹ ਇੱਕ ਦੂਜੇ ਕੋਲ ਦੂਰ ਥੀਂਦੇ ਗਏ, ਦੋਹੀਂ ਦੇ ਰਸਤੇ ਵੱਖਰੇ ਵੱਖਰੇ ਥੀ ਗਏ। ਦੀਪਕ ਭੇੜੀ ਸੰਗਤ ਵਿੱਚ ਪੋ ਗਿਆ, ਭੇੜੀਆਂ ਭੇੜੀਆਂ ਆਤਮ ਪੋ ਗਿਆ ਉਸ, ਅਤੇ ਡੇਂ ਪਡੇ ਅਯਾਸ਼ੀ ਅਤੇ ਆਲਸੀ ਬਣਦਾ ਗਿਆ। ਇਹ ਕੀਤੇ ਉਹ ਆਪਣੇ ਅਸਲੀ ਜੀਵਨ ਕਣੇ ਬਹੁਤ ਦੂਰ ਥੀਂਦਾ ਗਿਆ। ਰਸ਼ਮੀ ਕੋਲ ਉਹਦਾ ਇਹ ਵਿਹਾਰ ਉੱਕਾ ਨਾ ਹੀ ਬਣਦਾ, ਉਹ ਮਨਾ ਕਰਨ ਦੀ, ਪਰ ਸੁਣਦਾ ਕਿੱਥਾ ਉਸ। ਉਹਦੀ ਗੱਲ ਹੀ ਤਾਂ ਦੀਪਕ ਉੱਤੇ ਜਿਵੇਂ ਚਿਕਨੇ ਘੜੇ 'ਤੇ ਪਾਣੀ ਦੀਆਂ ਬੂੰਦਾਂ ਬਣ ਕੇ ਤਿਲਕਣ ਵਾਲੀ ਕਾਰ ਕਈ ਅਸਰ ਨਾਲ ਕਰਿੰਦੀਆਂ। ਉਹ ਦੀ ਰਾਹ ਜਿਹੜਾ ਕਰਿੰਦੇ ਰਹਿੰਦੇ। ਦੀਪਕ ਇਹ ਉਗਣਾ ਕੀਤੇ ਰਸ਼ਮੀ ਦੇ ਦਿਲ ਨੂੰ ਲੱਥਦਾ ਗਿਆ। ਪਹਿਲੋਂ ਪਹਿਲੋਂ ਜੋ ਗਾਲੀ ਪਿਆਰ ਅੱਛੀਆਂ ਲੱਗਦੀਆਂ ਨੇ, ਹੁਣ ਰਟਣ ਲੱਗ ਪਈਆਂ, ਪਿਆਰ ਕੜਵਾਹਟ ਵਿੱਚ ਬਦਲ ਗਿਆ। ਰਸ਼ਮੀ ਤੋਂ ਆਪਣੇ ਖਾਵਣ ਦੇ ਪਿਆਰ ਅਤੇ ਸਹਿਯੋਗ ਦੀ ਕਮੀ ਮਹਿਸੂਸ ਹੋਣ ਲੱਗ ਪਈ। ਉਹ ਦੀ ਰਾਤ ਜੁੜਦੀ ਰਹਿੰਦੀ, ਅਤੇ ਇਹ ਕੀਤੇ ਉਹ ਆਪਣੇ ਆਪ ਕੋ ਗਾਲ ਦਿੱਤੋ। ਉਹ ਬਹੁਤ ਮੰਦੀ ਦੁਖੀ ਥੀ ਗਈ, ਉਹਦੇ ਮੁਖੜੇ ਤੋਂ ਪਤਾ ਨਹੀਂ ਹਾਸਾ ਕਿੱਥਾਂ ਫਿੱਟ ਗਿਆ। ਉਹ ਤਾਂ ਹਾਰ ਗਈ, ਖਿੰਡ ਗਈ, ਆਪਣੇ ਆਪ ਨੂੰ ਬਹੁਤ ਕਮਜ਼ੋਰ ਮਹਿਸੂਸ ਕਰਨ ਲੱਗ ਪਈ। ਉਹਨੂੰ ਕੋਈ ਸਮਝ ਨਾ ਹੀ ਪਈ ਆਉਂਦੀ ਉਹ ਕੀ ਕਰੇ ਅਤੇ ਕੀ ਨਾ ਕਰੇ। ਇਹ ਦਿਨ ਲੰਘਦੇ ਗਏ, ਹਾਲਾਤ ਬਦਲਦੇ ਗਏ। ਹੁਣ ਰਸ਼ਮੀ ਨੂੰ ਦਿਨ ਪਹਾੜ ਜਿਹੜੇ ਲੱਗਦੇ ਹਨ, ਇੱਕ ਇੱਕ ਪਲ ਉਹਦੇ ਵਾਸਤੇ ਕੱਟਣਾ ਔਖਾ ਸੀ ਗਿਆ। ਉਹ ਵੰਨੇ ਵੀ ਤਾਂ ਕਿੱਥੋਂ ਵੰਨੇ, ਮਾਯੂਸ ਸੀ ਕਿ ਉਹ ਅਣਚਾਹੇ ਰਸਤਿਆਂ 'ਤੇ ਭਟਕ ਗਈ। ਇਹ ਰਸਤਿਆਂ 'ਤੇ ਚੱਲਣ ਦਾ ਉਹ ਕਦੀ ਸੁਪਨਾ ਵੀ ਨਹੀਂ ਕੀਤਾ। ਦੋਵੇਂ ਹੀ ਦੂਜੇ ਕਣੇ ਦੂਰ ਥੀਂਦੇ ਗਏ। ਦੀਪਕ ਘਰ ਆਉਂਦੇ ਤਾਂ ਘਰ ਖਾਲੀ ਖਾਲੀ ਲੱਗਦਾ, ਰਸ਼ਮੀ ਦਾ ਕੋਈ ਪਤਾ ਨਾ ਸੁਣਦਾ। ਉਹਦੀ ਅਣਹੋਂਦ ਉੱਕੂ ਅੱਖਰਦੀ ਆਈ, ਸੁਣਨਾ ਸੁਣਨਾ ਘਰ ਹੋਵੇ ਤਾਂ ਉਹ ਕੀ ਕਰੇ। ਬੋਲੇ ਵੀ ਤਾਂ ਕਹਿੰਦੇ ਨਾਲ ਬੋਲੇ, ਕੋਈ ਗੱਲ ਕਰਨ ਵਾਲਾ ਨਾ ਸੁਣਦਾ। ਉਹਨੂੰ ਸਮਝ ਨਾ ਹੀ ਆਉਂਦੀ ਉਹ ਕੀ ਕਰੇ ਅਤੇ ਕੀ ਨਾ ਕਰੇ। ਹੁਣ ਵੱਲੋਂ ਹਾਂ ਨਾ ਸੁਣਦਾ, ਛੋਟਾ ਉਦਾਸ ਥੀ ਜਾਂਦਾ। ਉਹਨੂੰ ਤਾਂ ਹੁਣ ਆਪਣੀ ਨੌਕਰੀ ਵੀ ਹਾਰ ਲੱਗਣ ਲੱਗ ਪਈ ਆ, ਨਾ ਸਿਲ ਕਰਨ ਦਾ ਜੀਵਨ ਵਿੱਚ ਹੁਣ ਕਾਈ ਮਜ਼ਾ ਨਾ ਸਲਾਤਾ, ਕਿਉਂ ਜੋ ਹੁਣ ਉਹ ਪਿਆਰ ਕਾਏ ਨਹੀਂ, ਕੜਵਾਹਟ ਹੀ ਕੜਵਾਹਟ ਆਈ। ਦੀਪਕ ਇਹ ਮਹਿਸੂਸ ਕੀਤਾ ਕਿ ਉਹਨਾਂ ਇਹ ਦੇਖਾ ਹੈ ਜੋ ਧਨ ਦੌਲਤ ਨਾਲ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਕੀਤੀਆਂ ਸਨ ਅਤੇ ਜੀਵਨ ਵਿੱਚ ਹਮੇ ਸੁੱਖ ਹੋਏ ਸਨ। ਉਹ ਸੋਚਿਆ ਮੈਂ ਬੰਦਾ ਤਾਂ ਮਾਇਆ ਦੇ ਵੱਸ ਵਿੱਚ ਥੀ ਕੇ ਉਹਦੇ ਜਾਲ ਵਿੱਚ ਫਸ ਕੇ ਇਨਸਾਨੀਅਤ ਬਣੇ ਦੂਰ ਕਿੱਥੋਂ ਬਹੁਤ ਦੂਰ ਲੱਗਾ ਰਹਿੰਦਾ ਹੈ। ਉਹਦਾ ਦੀਨ ਮਾਨ ਧਰਮ ਸਭੋ ਕੁਛ ਪੈਸਾ ਹੁੰਦਾ ਹੈ। ਆਪਣੇ ਵਤਨ ਕੋਲੇ ਦੂਰ ਦੂਜੇ ਮੁਲਕਾਂ 'ਚ ਧਨ ਦੌਲਤ ਕਮਾਉਣ ਵਾਸਤੇ ਆਪਣੇ ਵਾਲੀ ਕਾਰ ਰਾ ਕੇ ਸੁੱਖਾਂ ਦੌਲੋ ਬਹਿੰਦਾ ਹੈ, ਅਤੇ ਉਹਦੀ ਸਭ ਤੋਂ ਵੱਡੀ ਭੁੱਲ ਹੈ। ਪੈਸਿਆਂ ਦੀ ਕਮੀ ਪੂਰੀ ਕਰਿੰਦੇ ਕਰਿੰਦੇ ਬੰਦੇ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ। ਇਹ ਕਿਤੇ ਮਨੁੱਖ

0: ਤਾਂ ਭੁਗਿੰਦਾ ਹੈ ਪਰ ਮਨ ਤੋਂ ਸ਼ਾਂਤੀ ਨਹੀਂ ਮਿਲਦੀ। ਉਹ ਆਪਣੇ ਜੀਵਨ ਵਿੱਚ ਕਦੇ ਸਮਝੌਤਾ ਨਹੀਂ ਕਰਦਾ, ਪਰ ਘਰ ਦਾ ਸੁੱਖ ਤਾਂ ਸਿਰਫ ਸਮਝੌਤਾ ਕਰਨ ਨਾਲ ਹੀ ਮਿਲਦਾ ਹੈ। ਉਹ ਕੋ ਉਹ ਬੀਤੇ ਵੀ ਹੈ ਵਕਤ ਦੇ ਖੂਬਸੂਰਤ ਦਿਨ ਯਾਦ ਆ ਗਏ। ਉਹ ਆਪਣੇ ਮਾਪੇ ਤੋਂ ਮਿਲਣ ਵਾਸਤੇ ਉਬਾਲਾ ਥੀ ਗਿਆ। ਆਪਣੇ ਮਾਪੇ ਤੋਂ ਯਾਦ ਕਰਿੰਦੇ ਕਰਿੰਦੇ ਉਹਦੇ ਹਾਂ ਕੋ ਕੁਛ ਥੀਵਣ ਲੱਗ ਪਿਆ, ਮੁੰਝ ਮਾਰ ਗਏ ਉਸ। ਹੁਣ ਉਹ ਤਾਂ ਆਪਣੇ ਮਾਪੇ ਦੀ ਛਾਂ ਥੱਲੇ ਰਾ ਕੇ ਉਹਨਾਂ ਦੇ ਪਿਆਰ ਦੇ ਵੱਧ ਪਾਉਣ ਵਾਸਤੇ ਉਬਾਲਾ ਥੀ ਗਿਆ। ਉਹ ਸੋਚਿਆ ਉਹ ਜੀਵਨ ਹੀ ਫਜ਼ੂਲ ਹੈ ਜਿਸ ਵਿੱਚ ਬੰਦੇ ਦੇ ਮਨ ਸਾਂਝੇ ਨੇ, ਵਿਚਾਰ ਸਾਂਝੇ ਨੇ, ਸੁਪਨੇ ਸਾਂਝੇ ਨੇ, ਸੰਸਾਰੀ ਉਦਿੱਤਣ ਹੈ, ਦਿਖਾਵਾ ਹੈ, ਖੁਦਗਰਜ਼ੀ ਹੈ, ਪਰ ਮਨ ਦਾ ਸੱਚਾ ਪਿਆਰ ਕਾਏ ਨਹੀਂ, ਪਵਿੱਤਰਤਾ ਸੱਚਾਈ ਕਾਏ ਨਹੀਂ। ਮਨ ਦੁਖੀ ਥੀ ਗਿਓ ਬੈਠੇ ਬੈਠੇ ਉਹਦਾ ਵਤਨ ਦੇ ਪ੍ਰਤੀ ਅਤੇ ਵਤਨ ਦੇ ਕੁਦਰਤ ਦੇ ਸੋਹਣੇ ਸੋਹਣੇ ਮਨ ਦੇ ਲੁਭਾਉਣ ਵਾਲੇ ਨਜ਼ਾਰਿਆਂ ਦੇ ਪ੍ਰਤੀ ਪਿਆਰ ਉਮੜ ਆਇਆ। ਆਪਣੀ ਅਜੀਬ ਤਰ੍ਹਾਂ ਦੀ ਮਸਤੀ ਵਿੱਚ ਜੁੰਮਦੇ ਖੇੜਾ ਖੁਸ਼ੀ ਵਰਨੇਂਦੇ ਵੀ ਹੈ। ਰੰਗ ਬਿਰੰਗੇ ਵੰਨ ਸੁਵੰਨੇ ਫੁੱਲ ਉਹਦੀਆਂ ਅੱਖਾਂ ਦੇ ਅੱਗੋਂ ਆ ਖਲੋਤੇ। ਉਹ ਸੋਹਣੇ ਸੋਹਣੇ ਨਜ਼ਾਰੇ ਬਲਾ ਯਾਦ ਆ ਗਏ ਉਹਨੂੰ। ਆਪਣੇ ਬੀਤੇ ਹੋਏ ਝਾੜੀਆਂ ਤੋਂ ਯਾਦ ਕਰਿੰਦਾ ਕਰਿੰਦਾ ਮਿੱਠੀਆਂ ਮਿੱਠੀਆਂ ਯਾਦਾਂ ਵਿੱਚ ਫਿੱਟ ਗਿਆ। ਸੁਚੇਂਦੇ ਸੁਚੇਂਦੇ ਉਹ ਪਤਾ ਹੀ ਨਹੀਂ ਲੱਗਾ ਕਿ ਉਹ ਕਿੱਥਾਂ ਪਹੁੰਚ ਗਿਆ। ਅੱਚਾ ਚੇਤ ਤੇਜ਼ ਹਵਾ ਦੇ ਹਿੱਕ ਬੁੱਲੇ ਨੇ ਉਹਨੂੰ ਹਿਲਾ ਦਿੱਤਾ ਅਤੇ ਉਹ ਤਰਬਕ ਗਿਆ। ਉਹਦੀ ਸੋਚਾਂ ਦੀ ਲੜੀ ਟੁੱਟ ਗਈ। ਉਹ ਤਾਂ ਆਪਣੇ ਵਤਨ ਨੂੰ ਵਾਪਸ ਵੰਨ ਕੇ ਆਪਣੇ ਮਾਪਿਆਂ ਦੀ ਛਾਤ ਥੱਲੇ ਰਾ ਕੇ ਉਹਨਾਂ ਦੇ ਪਿਆਰ ਦਾ ਆਨੰਦ ਮਾਣਨ ਵਾਸਤੇ ਉਬਾਲਾ ਥੀ ਗਿਆ।
1: ਸਾਮੀਨ, ਹੁਣ ਤੁਸੀਂ ਸੁਣਦੇ ਪਿਆ ਵੇ ਮੁਹਤਰਮਾ ਪ੍ਰੀਤਮ ਚਾਵਲਾ ਕੋਲੋਂ ਉਹਨਾਂ ਦੀ ਇੱਕ ਕਹਾਣੀ। ਪ੍ਰੋਗਰਾਮ ਦੇ ਆਖਿਰ 'ਚ ਸਾਮੀਨ ਸਮਾਤ ਫਰਮਾਓ ਸਈ ਬੇਦਲ ਸਰਹੱਦੀ ਦੀ ਇੱਕ ਗਜ਼ਲ ਜਗੂ ਗਾਉਂਦੇ ਪਏ ਨੇ ਸਈ ਸਲੀਮ ਇਕਬਾਲ।